0: ਸਲੀ ਆ ਇਹਨਾਂ ਨੂੰ ਮੇਰਾ ਕੀ ਹੈ ਇਸ਼ਾ ਨੂੰ ਪਾ ਦੀਏ ਕੰਮ ਦੌੜ ਰਿਹਾ
1: ਸਿੱਧਾ ਭਈਆ ਦੇ ਆਏ ਦਿਨ ਪਾਸ ਦੀ ਤੌੜੇ ਜਾਮੋ ਮਾਂ ਨਾ ਪਾਦਰੀ ਬਲੈਰੀ ਸਾਨਾ ਬਦਨ ਥਵਾਇਓ ਤੋ ਨਹੀਂ ਆਉਰੀ ਦੁਗਾ ਹਾਇ ਰਦੀ ਫਬੁ ਫਮਲੇ ਖਲਬ ਨਹੀਂ ਆਈ ਦੀ ਨਾ ਕੋ ਅਥੋਈ ਬਦੀ ਮਪਾਂ ਦਾ ਮੁਖ ਥਾ ਦੁਰੀ ਭਈਆ ਮੋ
0: ਮਪਾਂ ਦਾ ਘਤਾ ਰੋਇਦਾ ਮਸਾ ਮਹੂਗਾ ਸੁੰਦਮ ਨਾਦਮ ਬਨੇ ਤੁਇਲ ਫਬੁ ਦੀ ਸਿੱਧਾ ਸੁਮ ਤਮ ਲਗਾ ਮਾਂ ਨਾ ਕਰੀ ਪਾ ਮਨੋ ਹਾਇ ਬਦੋ ਹੈ ਯੇਂਗੇ
1: ਯਾਮੋ ਆਈ ਦੀ ਇਸਾ ਸੇ ਥਾਕ ਬੁ ਵਾਰੇ ਦਾ ਨੋਮਦ ਇਰੁਮ ਅਹੁਮ ਲਫੋਈ ਸੰਗੋ ਮਾਗੀ ਅਸਾਥ ਵਾਤਨ ਭੋਨਬਦ ਇਨਸਾਨ ਹਾਉਤ੍ਰੇਦਨਾ ਯੁਮਦ ਇਸ਼ਾਉ ਤੋਬਦਨੇ ਤਾ ਹੈ ਗੰਬਦ ਅੰਤੇ
0: ਇਕੋਈ ਗਿਨ ਇਸਾ ਸੇ ਸਾਉ ਤੋ ਉਂਗਾਂਨਬਦ ਤਬਗ ਮੋਏ ਮੀ ਗਿਨ ਕਯਾ ਤ ਫਕਰਬਾ
1: ਇਕੈ ਦੋੜ ਯਾਮੂ ਮੁਰੁ ਮੁਨੋ ਤੋਂਦ ਸੋਲੀ
0: ਆ ਕਸ਼ਿ ਤੋ ਦੇਦਾ ਆਈ ਸੁਮ ਵਖਲਮ ਖਲਮਬ
1: ਅਸ ਨਨਾਉ ਮੀ ਤੋ ਨੀ ਖਨਬਿਰਬ ਕੈਨੋ ਪੁੰਨ ਦੇ ਵਾਥਮ ਬਸੇ ਵਾਬਨੀ ਹਾਇਦੋਗਲੋਬਦੀ ਅਵਾਬਦੋ ਯਾਂਗੇ ਨਾ ਹੈਨੇ ਬਸੁਲੇਬਨੀ ਯਮੋ ਇਸਾਨ ਵਾਂਗ ਨਾ ਕਲਾਸ 10 ਪਰੀਖਾ ਪਾਸ ਤੋਰਲਗਾ ਯਾਮੁੰਗ ਨਾ ਹਰਾਉ ਤਰਾਮ ਨੋ ਉਗਦੋ ਮਾਈ ਥੋਂਗ ਦੋ ਇਮਕ ਮਕਸ਼ਿਨ ਨੋ ਉਈ ਬੇਭਾਰ ਯਾਉ ਦੀ ਦੀ ਖੰਬੀ ਨੋ ਕੋ ਆਈ ਦੀ ਹਾਨ ਦੇ ਕਿ ਸੁ ਦੋਂ ਦੋਂ ਹੇਤਾ ਹਾਈ ਗਲੀ ਦਿਨੇ ਯਮੋ
0: ਯਾ ਮਨ ਹਾਪੁ ਮਸੰਗ ਮੁੰਨ ਨਾ ਖੰਗ ਮਤਮ ਸੁਪਦਾ ਮੋਮੋ ਨੋਕ ਤਨ ਲੈਬਾ ਹਾ ਲੋ ਲੋ ਯਾ ਮਨ ਨੋਂ ਦੋ ਵਾ ਲੋ ਲੋ ਨੰਗ ਨਾ ਹਾਈ ਰਿਬਦੋ ਯਾ ਮਨ ਸੁਮੀ ਇਸਾਨ ਮਾਈ ਪਾਲਕ ਪਦਾ ਹਰਾਉ ਜਗਦਬਨੀ ਅਦਬੁ ਯਾ ਮਦੀ ਨੋਈ ਪੰ ਖੰਗ ਦੇ ਨੇ ਮੇਰਾ
1: ਕਰਮ ਵਾ ਨੋ ਯਮੋ ਹੇਤਾ ਹੈ ਵੀ ਨਨਾਉ ਨਾ ਅੰਗੰ ਬੋਰ ਦੀ ਹੇਤਾ ਪੰ ਜਿਗੇ ਕੈਨੋ ਦੇਮੋ
0: ਹਾ ਇਨਾਉ ਵਾ ਤਾ ਬਦਾ ਨੋਈ ਰੇ ਵਾ ਬੁ ਦੀ ਕੈ ਸੁਲੇ ਬਨ ਤੇਦਾ ਮੀ ਨਾ ਤਾਰ ਗ ਦੀ ਨੋ ਕੁ ਨੋ ਕਨੀ ਯਾਮ ਬਤਨ ਸੁ ਵਾ ਜਬ ਗੀ ਵਾ ਨੀ
1: ਵਾ ਦੋ ਕਰੀ ਨੋ ਹੇਤਾ ਹੈ ਵੀ ਯਮੋ ਅਦੁਗਾ ਕੰਮ ਦੋ ਸਿਕੇ ਹੈ ਬਦੋ ਸਿਰੇ ਨਾ ਹੇਤਾ ਤਾਨਰ ਗ ਲੋਇ ਰੇ ਕੈ ਦਰੋਗੇ ਨਨਾਉ ਦੀ ਖਰ ਸੁ ਵਾ ਜਬ ਨੀ ਨਾ ਯਮੁੰਗ ਦਗੀ ਸੁ ਮਤੇਂ ਹੇ ਹੇ ਲੋਗਜ਼ਰੀ ਬਦਨੀ ਨਨਾਉ ਮੰਗ ਨੀ ਹੇਤਾ ਖੰਬਿ ਕੈ ਦਰੋਗੇ ਯਮੋ
0: ਅਸੀਂ ਦੀ ਇਨਾਉ ਦ ਲੋਇ ਨ ਲਿ ਥੋਕ ਲਗੇ ਅਖਾਕ ਪ ਮਤ ਤਮ ਲਰੋਈ ਇਸਾ ਥੋਇ ਵਾ ਸਾਉ ਥੋ ਕਯਾ ਯਾ ਗੰਦੀ ਮਮਾ ਨ ਵਾ ਨ ਸੇਮ ਸਾਧੁ ਨ ਥੰਬਦੋ ਮਿਚੀ ਨ ਫਾਉ ਬਈ ਯੇਂ ਦੀ ਸੰਗੋਮ ਸੁ ਸਮਸ ਅਨੀ ਅਹੁਮ ਦ ਯੇ ਹੇਨ ਥਉ ਯਾ ਦੀ ਯੁਰਮ ਅਫੁਟ ਬਦੁ ਬੁ ਸੁਮ ਲਗੀ ਮਸੀਤ ਅਮ ਦ ਯੇ ਮਸੁੰ ਅਮ ਦ ਯੇ ਹੇਨ ਸਾਉ ਯਾ ਦੀ ਹਾਇ ਰਗਾ ਥੁਕ ਥੁਕ ਲਾਉਈ ਓਕ ਲੇ ਮਾ ਯਾਰੇ ਬਾਬਾ ਹੇਕ ਤਮ ਹਾਇ ਲਫੋਇ ਮਸਾ ਅਮ ਤ ਫਾਉ ਬਸਾ ਬੰਗਮ ਦੀ ਪੁਕ ਬੇਤ ਤਲ ਹੇਕ ਤਾਇ ਮਮਾ ਗਾ ਇਗਨ ਸੰਗ ਲਗ ਪਿਜਨ ਬ ਹੋਨੇ ਮਾਨ ਲੈਰਿਕ ਪਾਬ ਯਾਦਰੇ ਹੇਕ ਤਾਇ ਬਾ ਸਹੀ ਗ ਸਨਦਨ ਸੋਲੇ ਨੇ ਤੋ ਉਸੇ ਮੇਰਾ
1: ਅਦੁ ਦੀ ਯਮੁ ਡਾਕਟਰ ਗਾ ਤੀ ਤਾਨ ਦਰ ਬਾਈ ਸਿਬੋ
0: ਮਨੀਪੁਰ ਗੇ ਡਾਕਟਰ ਸੂਰੇ ਤਾ ਸਾਬ ਥਕ ਪ ਯਾਮ ਨ ਵਾਲੇ ਇੰਕਲਕ ਪ ਗੀ ਮਚਲ ਸੂਬਾ ਸਿੰਜਾਕ ਸਾਬ ਵਾਟ ਪ ਗੀ ਨੀ ਹਾਇਰੇ ਸੁਮਾਇਨ ਸੁਮ ਮਾਨ ਸਾਉ ਥੋ ਯਾਦਰ ਬਦੀ ਟੀਬੀ ਬੁ ਨਾਰ ਪ ਯਾਇਨ ਹਾਇਰੇ ਇਬਨੀ ਨੇ ਇਨਾਉ ਨ ਇਬੁ ਨਯਾਮ ਬੰ ਮਕ ਨੀ ਖੱਲ ਬਦੀ ਵਾਫਮ ਸੇ ਕਨਾ ਤ ਸੁਨੰ ਖੰਗਨ ਬੀਰ ਕਨ ਕੋ
1: ਯਮ
0: ਹਾਇ ਇਸਾ ਗੇ ਵਖੰਦ ਯਾਮ ਬਸੇ ਲੋਕ ਪ ਕਾਉਰੇ ਨੇ
1: ਯਮ ਨਨਾਉ ਕਨਾ ਤ ਸੁ ਹੈਦੋਕ ਚਰੋ ਅਸੁਕ ਲਾਈ ਵਾਫਮ ਸੀ ਬੁ ਕਰੀ ਗੇ ਦੁਯਾਮ ਨ ਖੰਨ ਬੀਰ ਬਨੀ ਯਮ
0: ਅਵੇ ਬਰੇ ਮੇਰਾ ਨੰ ਹਾਇਰ ਬਸੀ ਬੋ
1: ਸਿਯਾਮੁੰ ਗੁ ਬਲੇ ਕਾਈ ਸੀ ਗੀ ਕਾਈ ਖੁਨ ਨਜ਼ਰੀ ਬ ਮਿਸਕ ਅਮ ਬੋ ਨਨਾਉ ਨੋ ਇਦ ਬ ਗਾਂ ਖਿਦਰ ਨ ਯਮ ਹਾਇ ਯੰਗ ਮ ਯਾਮਬੁੰ ਗੀ ਸੰਗਾਈ ਦਨੇ ਐ ਲਾਕ ਸਗਨੀ ਇਸਾ ਨੁਪਾ ਯੋਹਨ ਬ ਸੁ ਪੁਰਕੇ ਨੁਗਾਈ ਫੰਗੂ ਪੋਇਨ ਸਾਮ ਤੰਗ ਯਾਮੁੰ ਗੀ ਯੁਮ ਦ ਪੁਲਪ ਥੰਗ ਇਨ ਸੇ
0: ਯਾਈ ਨੇ ਥਕ ਸੀ ਕੇ ਦੋਗੇ ਨੇ
1: ਯਮੁ ਨਨਾਉ ਵਫਮ ਮ ਤੰਗ ਹੰਗ ਸਗੇ ਵਾਰੋ ਬਿਨੁ ਕੋ
0: ਹਾ ਯਾਮ ਬ ਕਨਾ ਬ ਸੁ ਵਾਰੋ ਬ ਲੈਤੇ ਇਸਾ ਬ ਫਨਨ ਬ ਹਾਇ ਬਿਰਕ ਪਬੁ ਕਰੀ ਗੀ ਵਾਰੋ ਗਦੈ ਨੁ ਹਾ ਐ ਦੀ ਨੁਗਾਈ ਬਦੁ ਪੋਇ ਬਨੀ ਨੇ ਮੇਰਾ
1: ਯਾਬੁੰ ਗੀ ਇਸਾ ਥੋਇ ਬਸੇ ਨੁਕਸਾ ਮੰਗਲ ਫੰਗਦਰਮਾਲੇ ਸੇਨ ਸੋਂਬ ਸਾਨਾ ਖੋਨੋਬਸੁ ਅਮਤ ਯਾਉਦਰਮਾਨੇ ਯਾਮੁੰ ਖੋਨ ਨੋਗਾਨ ਬਦਗੀ ਨਿਮਿਤਾ ਫਾਉਬ ਫਮਜਿਨ ਦੁਨ ਲਾਇਕ ਤ ਪਾਦੁਨ ਲਹਿਲੇ ਮਸਾ ਵਾਦਰਮਨੀ ਨਾ ਹੁਮਾਂਗ ਥੋਕਰੇ ਅਦੁਨ ਸਾਨਿੰਗ ਥਲਨੁਮ ਬਸੁ ਕਰਾਇ ਦਗੀ ਪੋਨੇਗੇ
0: ਮੇਰਾ
1: ਅੰਗਾਂਗ ਦੋ ਮਸਾ ਦਾ ਅਨਾਬ ਮਤ ਲੈਰਮ ਇਸਾ ਗ ਕਲਾਸ ਮਾਨਬਨੀ ਨਾ ਪੁਨ ਲਾਇਕ ਤ ਮਿਨਬਨੀ ਨਾ ਐਸੁ ਖੰਗ ਹਾਫ ਥਾਰ ਬਸੁ ਕਲਾਸ ਮਨੁੰ ਦ ਫਮਦੁਨ ਲਾਇਕ ਤ ਪਾਦੁਨ ਤ ਅਦੁਮ ਲੈ ਹੋਈ ਹੈ ਹਕਸਾਂਗ ਫਨ ਲੈਨੇ ਬਹੁਨਬ ਦ ਸੇਨ ਚੋਂਬ ਸਾਨੋ ਖਨਬ ਹਾਇਬਿਸਿਸੁ ਤੰਗਾਈ ਫਦਬਨੀ ਨੀ ਯਾਮੋ
0: ਮੇਰਾ
1: ਨਨਾਉਨ ਹਾਇਦਰ ਬਸੁ ਯਾਮੁੰ ਨੇ ਹੈਨ ਖੰਗਿ ਬਦੁਨੀ ਸਾਨਬਰੋਮ ਦ ਮਾਈ ਉਸਿਨ ਬਿਦਰ ਬਸੁ ਇੰਖਲ ਲਕਪਗਿ ਹੌਨਸਾ ਮਮਾਨਬ ਮਯਾਮ ਗ ਸੇਨ ਚੋਂਦਨ ਹਰਾਉ ਨੁਆਇਨ ਨੋ ਖੇਦਨ ਸਾਨਮਿ ਦ ਬਸਿਸੁ ਸਾਜੇਲ ਮਖਲਮਨੀ ਨੇ ਯਾਮੋ
0: ਮੇਰਾ ਮਦੁਪੁਨ ਮਕਤੋ ਐਸੁ ਖੰਗਿ ਅਦੁਬੁ ਮਾਨ ਯਾਦਬਨੀ ਨੀ ਐਸੁ ਇਸਾਨਾ ਯਾਦਬਦੁਦਾ ਕੰਨਾ ਹਾਇਬਦਿ ਹਾਇਦਰੇ ਸੁਮਿ ਮੇਰਾ ਨੰਗ ਨਾਇਰੀ ਬਦੋ ਅਚੁਮ ਬੰਗਾਕਤਨੀ
1: ਫਰੇ ਯਾਮੁ ਐ ਸੁਂਗਸੀ ਦੀ ਥਬ ਖਰ ਲੇਹੋਰੀਏ ਹਯੇਂ ਅਯੁਕਸੇ ਐ ਯਾਮੁਗਿ ਯੁਮਦੇ ਤਲਾਕਸਰਗੇ
0: ਆ ਯੋਰੋ ਯੋਰੋ ਐ ਸੁ ਯੁਮਦਾ ਸੰਗ ਹੋਰਗੇ ਕੋ ਦੁਤਿਆ
1: ਫਨੀ ਫਨੀ ਯਾਮੁ ਲੈ ਬਿਯੋਰੋ 나나오고 용지래. 나나오고 용지래. 야무.
0: 아이고 아이고 아이고. 마마, 성음도 더 오르시더나. 아, 또 이번 수어 더 오르시야.
2: 호이 바봉.
3: 마코이 바봉 시달라이래. 이봉어 난기나 시다 탐락이고.
2: 야말레 이마. 이마기도 그라 하신 비코.
0: 야로이. 난기 사룩도 남나나 부탁하다 보니. 야 한번 수나다 봐. 가리 인가 모이도 우리 번호. 타고토.
2: 아스 바봉. 야나 탁라디 한독닝 해봐.
3: 하이마. 탁다 타오. 오닝라가나 토게 오톡라가 로이리 이차하시디. 나 사도 소담 나담레 하이바. 난기 라이릭다수 야우다이네. 마치 오이가다 바친작 짱나이나 짜가다바니 하이드나 진파당 부르가 톡톡레낭디 까나바디 록신드레 하이바 나띠 쭝부쭝드로 이마나 하이리시보
2: 이마 농틴다 얌자신 탁질라디 호레눈당 짝짜바 야로이
0: 가리기 야드니 니미당이 싹디 얌노 와리 영우 나마가 이게디 타박간나 수분이나 싹아둠 라미 호직 탁리바 성공 글라시디 가슈나띠 타박간나 수분다 눈뚱그러다바니
3: 라이릭 바바기 꾸이나 팜진두나 라이바도 팟데 와라바 마탐당 아학 수망시다 타우리 쫑두나 사노 하이바수 야데 호이 이마 하이라가 라이릭 아둠 바두나 라이 팜두나 둠 라이라바니나 짜닝 탁닝 바수 파우드레 카라 짜신 바두수 둠드레 하이바
0: 아 카라 낭라부디 파레 마마 탐나 탐나 둠 파라카니 마콩 마콩 하암나나 바 이신 카라 사한 비루로 야암 사한 가누 눈부루부등 사하루 마사세 카라 테카나나 바
3: 호이 호이 사한자라게 하이마 성공수 엄크레네 이붕어 오닝브로
2: 흠 오닝드레 이마
3: 하이잉나 카직 아무땅 헹갓게 이차가슈 소로이다 호나라바디 엄다바 레이타바니
0: 마마 이싱둠 사한 비로로 아망세 따루 따나나 레헨시
3: 호이 호이 사한자루라게 아토이바 낭 학당 레이라가 짱로 오고
2: 호이 이마 성아게
0: 아토이바 낭부 나사 손손나 레이브시브 농아이브레네 낭부
2: 농아이티 바붕 야암 농아이티 에이수 사닝바 탁닝바 파워디 하이나 칼리바네 아두부 핵다 야데다
0: 가이수 칼루누다 탑나 탑나 둠 야라카니 이해 싱샤르마니네 해 성어성어 나마나 아이라마니 삿바파오망암 산드레네 하이앵디 메랄라카니 이앵바타레드나
3: 마코이 바붕 메라 마파마자부 라풀라카드라네
0: 아 하이나바 소겐바미나 티네 메라도 마붕 마파우수 파크라바 아 아테이 라이리 마마 낭부 탈카라 하우젤라가 탐와이부도 타남라브로
3: 탐제리 알루사 아마 수야우제리
0: 하 야리야레 마약레이라디 야우라니
3: 마코이 바붕 하이링아시다 메라디 라풀라에
0: 에메마
3: 마차누파수 야우라이네 예응우네 마차세 앙앙이 이행보다 그 안웅아 두둑 헷라우라다나
1: 야모 아 나나오 미나 락스레 나나오 미나 락스레
0: 아 라오네 라오네
1: 이차수 야오레 야모
0: 아 용어 요행바 낭시 야오레 에가 상가상
4: 호이 바붕 아소이바 낭기 농아이바 빠오마 따레네
5: 요행바 까리 빠오노 앵원다디 농아이바 농아이따바 사마네이다
4: 파리키아 로이키비다 ngairi 라이닉 아마오 빠르가 토레 이두부 까리기노 농땅 오에오기 수포타오 까이도부게
5: 아스 까다이다 기노다 요행바 바디다 숨명아마네 도 사가 타키시고
4: 아코이 바바 이바니디 나코이다 타우르기 하이두나 라이브니
3: 아이 푸토락 라게 와리둠 사비라무
0: 하이 사요 헨바디 미스터 톡부둠 야라니 이엥부도 통나 농아이 크레다 하 아 메라 낭 나사시 야암나 피자라마네 바봉가시 마레이 마레이 타리네
1: 라이르 바나나노 부카리부 피자 조이노다 아레 레이브 노모노게 통우둥 박사마 사브니
3: 이붕어 메라 상고모이나 뿔랍탁라시 자디야우드레 세세 이자 아니기나 시다 마코이 바붕가 메라가 시다 탐라게고
0: 아 야레 야레 하 노이기디
3: 이자 아니기 마나악다 핵다 탁라게
1: 그 이놈 마얌시디 성공글라스 아소우범맘 딸사 이놈 마풋부수 망아따룩시니 야모
0: 아 얌디 얌디 사바둠 호르시 아 이사사 사로 사로 사로
5: 유헨바 사바 호르시
4: 이름시 하나 짜라게 떨가 사카시나 코나 짜스
5: 아스 가리노 유헤마게 고사시디 이름 마봄 아마부 아니 땅 사라게 요산크레
4: 아토이바 짜로 깨이노 아이나 숨 짜라가 레이네 떨가 알루 사카 짜바세 야나 하우크럽자니
5: 싸게 싸게 아스 가야다 벌크럽아 마사노 아이나 이룸 아마 짜링아이 마디 어흠둠 짜토크리
4: 낭디 이몽다 라릭 파드나 둠 라이라바니나 고추디 타이페 따레 아이디 라릭다 북닌 가야 짱다바니나 파리카슈 지라우나 파스토레 낭디 라릭 파바니나 타박 가수 아초부 타우기니 아코이디 아팡 아팡 마타우타바니
5: as kadai da gino da yuhenba nang din na sa du amphari du di maduna nang gin naran ni thabak achoba tawraga haksam phatta di kari kanan yuhenba
4: aina nang bu kalaksa ba nang nai bu panja ba isa da leita ba sing du panja na ba wani ni
3: icha yuhenba cha ba ga ya ya da bro
4: how you ma ya na how gre athoi bi di cha bu sa di ni
1: ai gi sa di leram leram tak sin bi ni taim si
5: as ai shu sehi si gi manung da nangumna yengmada phajaba mi amadi soidana oigani
1: yamu saba thapalu rabani na ipai sa su amuk yogjerege yamu
0: a yoro yoro yamba sumle horge ko e atoi ba nangi marup su yorei tongaul bo tindu piru sodana
5: hoi babu ei tindok jarurage
0: mama nangbu yuhen bagi pau ka tabro
3: ma palam da sana bagi lekhi ba kuire haibadi tai ahen ba ku pa pau di ta de matam se haukhi ba khang hauk de da ko ma pa ma chana ai khoi da laklam ba do ngarang na han ta oira boi ning adubu chahi taruk helak le icha athoi ba su ma na thagi ba parikhya da su mai pak lak le nungai re masa mau su ying ba nungai re hojikti mapa dagi bu hena wang chaw re hai ba
0: kai no ne mama nang ngang li ba mayam du ba mo ye i seng seng den he sa na parikha tharu ri ba do mpsc sang na re gana manipur public service commission na lo ba parikha ni ne
3: o
0: ai ko ye ni di lai lai shuning thina ta mau de do ha khungang da ga la sila aru ba wa di a khang ngam dre hai ba isa thoi ba na hai ba di DSP aibra karino madu oiraba yae na haine mana
3: e adudi police achauba officer ni ai su khange ipam da su ikhura gi machanu pa do makhoi babung na haibiri ba pham do oiri atai lairi makhoi babo ai di mera do thok anung sikre
0: sumine mama mana masadu purugai khoi da lakpa da gi isa su sanaba sajen do ba hokre masa su adum yeng ngun wai re ha wang wang sao go sao ai ni bu yeng ta lina masin ni da haksang phabana lan ni na hai na bata
3: i he ai di i ka bu ka wi ne khu jik ta bu ning sing le
0: kai no
3: yo hen ba do ma pa lom da sana ba chat khi da na adu football ga volleyball ga ni hai ne ma su medal lau ra di promotion ka dauri bani ne
0: ngasi di ai ko ni sa gi da ma kok sa dre nongai re
3: nungai re
0: punumak se mera langlam drabadi oi thoklam loi ko mama
3: achum bani ma khoi pabong
6: tabire school of educational technology ibotombi institute of education mima gi tengbang lune na santuk pathoram athoi balan akashwani phal housing mathang na tabire si manipuri matami seema seshak pa ningombam rupasandra sairing bangairang bam sarachandra

0: ပါ
1: စဟိကြကယာကီမမန်တကေခွေအိရမ်ဒမနီပူရစီဒစုပွန်းနခွန်ဒါမီနရီပါမိုက်ချိပန်ငါကီမရီလေဘဖောက်ဆောင်ငမစုခွေတာဘီရေပစင်းဒစုပွန်းနတာမီနနဘကီတန်ဇာမစုလူဇရေလွိုင်းနနခွေမခါမုချတဇရာကန်ဒေခွေမပါလန်ကီအာတစ်စင်းအစီကခွေမနီပူရီအာတစ်စင်းကအနီယစီကနဘစီနင်းတံဘီကဝခလွန်ဒီကမိုင်းနလေဘီ
0: မပါလမ်ကီအာတစ်ကမနီပူဒလိုင်းဘအာတစ်စင်းစီကကီခေနာဝဟိုင်ရဂဒီအိုင်နခန်ဇာဘစီအိုင်ကီไว้บ่าหมดตกหันบ่ได้ลอนกิเคนะบาสิมายามซาวนะไลได้ตาเลอีเวนคุณะฮินดูสถานีคลาสสิคัลสักปะกันดะโชคอยกิอีมาลอนมักตินัตตะบะนินะคุณะมิสพรอนาวน์ตบสมยามมายาวเวบะอะดุบะตังคุดงจาดะบะกิอะมาไลเรยามบะนะนอร์ทอินเดียนคลาสสิกมิวสิกตะออยนะโฟกัสตะเวดะซาวด์อินเดียนกิติกะโฟกัสตะเวบะฮินดูสถานีคลาสสิคัลมิวสิกซะดอกะนอร์ทเดนลอมดออยนะอะยามบะนะคานาติกมิวสิกไฮบัมกะฮินดูสถานีมิวสิกไฮบัมกะอินเดียซิดะอะนีไลบะซะนอร์ทเดนกิฮินดูสถานีมิวสิกตะออยนะอะยามบะโฟกัสตะเวซิซิมาไลเรดอกะlanguage ke mung matang dal la chara ga exposure to se atopa language te koina isai sakpa gum ba manipur gi oina restriction kra lai ba gi oi ga ni ha na dikha le ba dum tang di wa la ta na do do ga atopa ha di manipur gi ma pan da oi ta ga di nepali oi ta so atopa atopa language ma yam da dum ma gi ha di moi ma gi lam da da dum perform to ba gi aya ba su lai ba di ma le koi gi sai gi sanam ki tang kra adum ba gi
1: restriction oi better lai ba gi mo ma
0: ba kra lai bena maram araga linguist ki exposure asima wa le na janninge yam maru oina mayam na sum adum khangna ba wa pham ni siti manipur ki market yam pick pa hai tar market yam pick pa maram na artist amo ba matam da manipur da dikra wa anad ju tho e bo ma palang gi di industries ka ka se mai di yam sound sound na tar ga lai bani na adu gi khina ba kra jo dum lai in ha ke ato palang ga ying naru ba matam da production gi houses like recording studio bo ar so mi ga ying naru ba matam da dikra dum so tha re bo adu mang na khoi gi artist sing na kho na da ba di na te dum kho na ri adu ga ato palang ga sang dam na ba ya na ba mong da so dum isai sing je pu tho pre i ba si ma yam tha ga ni ngai ni ha na ai tham sa
1: ਕੋਈ ਗੀਰਮ ਤੇ ਮਨੀਪੁਰ ਸੀ ਦਾ ਲੇਰੀ ਬਤੋਂ ਗਾ ਤੋਂ ਗਾਨ ਬ ਕੋਈ ਗੀ ਲਮ ਸਿੰਘ ਗੀ ਆਰਟਿਸਟ ਸਿੰਘ ਸੀ ਨਾ ਮਪਾਲੰਗ ਗੀ ਆਰਟਿਸਟ ਸਿੰਘ ਗਾ ਕੋਈ ਯੰਗ ਗੋ ਮਤਮ ਦਾ ਦੀ ਯਾਮ ਨ ਨੋਕ ਤਬ ਅਦੂ ਮਤਾਂ ਕਕ ਅਮ ਤਨੀ ਲੇਰੀ ਬਸੀ ਹਾਰੀ ਬ ਕੋਈ ਗੀਰਮ ਤੇ ਮਨੀਪੁਰ ਸੀ ਦਾ ਹੋਗ ਲਗਲੀ ਬ ਆਰਟਿਸਟ ਸਿੰਘ ਸੀ ਦਾ ਸੋ ਕੋਈ ਗੀ ਬਲਿੰਗਾ ਕੀ ਮਾਈਕੇ ਦੇ ਕੀ ਸਿਫ ਮਿਨਿਸਟਰ ਆਰਟਿਸਟ ਸਿੰਘ ਗੀ ਟੈਂਗ ਬਾਂਗ ਹੈ ਦਨਾ ਤੋਂ ਗਾਨ ਬ ਸਕੀਮ ਕਿਆ ਅਮਰਮ ਦਾ ਕੋਈ ਆਰਟਿਸਟ ਸਿੰਘ ਸੀ ਬੋ ਅਵਾਂ ਬ ਥਾਕ ਤ ਪੁਕਨ ਨ ਬੁਕਨ ਦਨ ਸੁਲਾਈ ਅਦੂ ਕਮਖਾ ਤਾ ਨ ਸੋ ਆਰਟਿਸਟ ਸਿੰਘ ਗੀ ਮਕੋਈ ਨ ਸਿਜਨਰੀ ਬ ਇਨਫਰਾਸਟ੍ਰਕਚਰ ਦ ਗੀ ਤੋਂ ਗਾਨ ਬ ਸਿਸਟਮੈਟਿਕ ਹੋਇ ਬ ਅਦੂ ਗੁੰ ਬ ਤਬਕ ਤੋਂ ਕਿਆ ਮ ਪਾਈਕਲ ਮਤੁਮ ਦਾ ਆਰਟਿਸਟ ਸਿੰਘ ਗੀ ਪੁਨਸੀ ਮਹਿੰਗ ਅਮ ਸੁਮ ਪਾਲੋਂ ਗੇ ਆਰਟਿਸਟ ਸਿੰਘ ਗਾ ਕੰਪੀਟ ਤੋਂ ਰੋਪ ਮਤਮ ਦੇ ਦੀ ਹੇਨ ਲਾਈਵ ਮੋਵੰਗ ਦਾ ਤੋਰਪ ਕੋਈ ਪੁਈ ਰਸਨੋ ਹਾਈਬੋ ਵਫਮ ਦਸੂ ਆਕੀ ਮੈਕੇ ਦੀ ਗੁਸ ਤਮਜਰੀ ਮਕਾ ਮੁਕਤ ਤਜਰਾ ਕਾਂਦਾ ਹੋਜਿਕ ਪੌਬਗੀ ਸਤੀ